ਵਾਸ ਹਮ ਅਕਸ਼ਵਰੂੰ ਦਿਦੁਆ ਹੋਗੇ ਤੇਰੇ ਗਾ ਬਿੰਗ ਹੇ ਦਿਵੀ ਰਸਕਲਾਂਗਿਆ ਤਿਬੈ ਮੀਹੂੰ ਖਾ ਫਿਰੂਏ ਅਧਿ ਇਕਲਾਂਗਿਆ ਤਿਬੈ ਮੀਹੂੰ ਸ਼ਰੀ ਕੁੰਥ ਕਿਲਨੀ ਹੀਏ ਇਕਲਾਂਗੇ ਆਲਮ ਥੋਗੇ ਵਿਰੀ ਰਸਕਲਾਂਗੇ।